ਅਧਯਨ ਤੁਬੜਾਵੇ ਤਸਨੀਨੇ ਨਾ ਹੇਨੇ ਨੇ ਨਾ ਨੇ ਨਾ ਏਮ ਬਲੀਬ ਨਿਮ ਸਿਓ ਦੇ ਨਾ ਉਤੋ ਨਾਤਿਬ ਦਾਈ ਥਾਇਆਤਿਬ ਸ਼ਾਲ ਦੀਮ ਦਾਤੇ ਨਾ ਤੁ ਸ਼ਬੂ ਬੁਆ ਤੂ ਨਾ ਤੁ ਦਾਈ ਤੁ ਸ਼ਾਲ ਹਰੀ ਸੋਕ ਨਾ ਉਬਰੇ ਉਆ ਤੇਰਹਮਾ ਉਆ ਤਾ ਨਾ ਤਿ ਦਾਈ ਤੁ ਕਸਤਾ ਸ਼ਾਲ ਹਰਿਸ ਨੋਕ ਨਾ ਹੇਨਿਨ ਅਮਸੇ ਦੋਰ ਕਨਾਤ ਨੇਯਤ ਅਮਸੇ ਹੇਨਿਨ ਦਾਈ ਨਾਤਿਬ ਹਦੀਦਾ ਨੇਯਤ ਤੋ ਨਾ ਥੋ ਹਦੀਦਾ ਅਮਸੇ ਨੇਯਦੇ ਤੁ ਤੁੰਦੇਤੀ ਹਦੀਦਾ ਨੇਯਤ ਤੋਂਦੇ ਕਕ ਦਾਇਬ ਨਵਰੀ ਨਾ ਥਾ ਆਤੀ ਆਮਲ ਸਮਨਈ ਵਿਮ ਬਤਿਓ ਅਮਸੇ ਏਮ ਬਲੀਬ ਦੀ ਅਨੇਯਤ ਸਬਰਨਾਮਿਚ ਸਮਰੇਬ ਅਰੇ ਸ਼ਾਲਾ ਏਮ ਬਲੀਬ ਨਿਮ ਸਿਓਦੀ ਦਾਈ ਕਾ ਥਾ ਆਤੀ ਸ਼ਾਲਾ ਦੀਮ ਨਿਮਰਰੀ ਸ਼ਾਲਾ ਦਾਈ ਥਾ ਆਤੀ ਦੀਮ ਦਾਨਈ ਉਨ ਹਿਨਿਨ ਉਤੋਨ ਤੁਬਿਡਾਵੇ ਤਿਹਾਈ ਮਹੀਨੇ ਕਾ ਦਾਇਬ ਦਾਤੀਏ ਦਰੇਨੀ ਦਾਇਬ ਹਾਏ ਰਹਿਣੀਏ ਦਰੇਨੀ ਵੇ ਤੁਨਾਤੀ ਦਾਇ ਏਮ ਬਲੀਬ ਨੇ ਦੋਕਨਾ ਉਨਦਾ ਦਾਇਬ ਸੇਨਾ ਕਰਨਾ ਹੋਣ ਏਨੇ ਭਲੇ ਉਗਨ ਓ ਖੋਈ ਦੀਨ